0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁੱਚਾ ਸੋਹਣਾ ਦੇ ਅਕਾਲ ਚੜ੍ਹਨ 'ਤੇ ਸਾਰੀਆਂ ਸੰਗਤਾਂ ਜੋ ਅੱਜ ਉਹਨਾਂ ਦੇ ਫੁੱਲਾਂ 'ਤੇ ਇਕੱਠੇ ਹੋਏ ਹਾਂ, ਹੁਣ ਗੁਰੂ ਘਰ ਵਿੱਚ ਉਹਨਾਂ ਦੇ ਸਮਿਤ ਸਹਿਜ ਪਾਠ ਦੇ ਭੋਗ ਪੈਣਗੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਭਾਈ ਸਾਹਿਬ ਗੁਰਸੇਵਕ ਸਿੰਘ ਹੁਣੀ ਸਲੋਕ ਸ਼ੁਰੂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੁਹੀ ਗਿਰੈ, ਬਹੁਰ ਨਾ ਲਾਗੈ ਡਾਰ। ਗੁਰ ਕਿਰਪਾ ਜੇ ਨਰ ਕਉ ਕਿੰਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਨੀ ਸੰਗ ਪਾਨੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਖੰਭ ਵਿਕਾਂਦੜੇ ਜੇ ਲਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੈ ਲਾਂ ਸੁਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮੇ ਅਕਾਰਥ ਕੀਨਾ, ਕਹੁ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਭਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੁ ਨਾਨਕ ਭਜ ਹਰ ਮਨਾ, ਪਰ ਨ ਜਮਕੀ ਫਾਸ। ਤਰਨਾ ਪੋਇਓ ਹੀ ਗਇਓ, ਲਿਓ ਜਰਾ ਤਨ ਜੀਤ, ਕਹੁ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਬਿਰਦ ਭਇਓ ਸੂਜੈ ਨਹੀਂ, ਕਾਲ ਪਹੁੰਚਿਓ ਯਾਨ, ਕਹੁ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ, ਜਨ ਆਪਣੀ ਕਰ ਮਾਨ, ਇਨ ਮੈਂ ਕਚ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਤ ਉਧਾਰਨ ਪੈ ਹਰਨ, ਹਰ ਅਨਾਥ ਕੇ ਨਾਥ, ਕਹੁ ਨਾਨਕ ਤੇ ਜਾਨੀ ਹੈ, ਸਦਾ ਬਸਤ ਤੁਮ ਸਾਥ। ਤਨ ਤਨ ਜੇ ਤੋ ਕੋ ਦਿਓ, ਤਾ ਸਿਉ ਨਿਹੋ ਨ ਕੀਨ, ਕਹੁ ਨਾਨਕ ਨਰ ਬਾਬਰੇ, ਅਬ ਕਿਉਂ ਡੋਲਤ ਦੀਨ। ਤਨ ਤਨ ਸੰਪੈ ਸੁਖ ਦਿਓ, ਅਰ ਜਿਹੇ ਨੀਕੇ ਧਾਮ, ਕਹੁ ਨਾਨਕ ਸੁਨ ਰੇ ਮਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਦ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਜਗਦਾਤਾ ਸੋਏ ਭਗਤ ਬਚਲ ਤਹਿ ਲੋਹੇ ਜੀਓ, ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਹੇ ਜੀਓ, ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਹਰ ਭਾਣਾ ਗੁਰ ਪਾਇਆ ਗੁਰ ਜਾਵੇ, ਹਰ ਪ੍ਰਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰਾਖੋ ਹਰ ਜਨੈ ਕੇਰੀ, ਹਰ ਦੇਹੋ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰ ਸੁਣੀ ਅਰਦਾਸ ਜੀਓ। ਹਰ ਤਾਰ ਕਿਰਪਾ ਸਤਿਗੁਰ ਮਿਲਾਇਆ, ਤਨ ਤਨ ਕਹਿ ਸ਼ਾਬਾਸ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਪਾਣਾ ਆਓ ਮੈਂ ਪਾਸ ਜੀਓ, ਹਰ ਪਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸ਼ਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਪਾਣਾ ਪਾਵੇ, ਆਨੰਦ ਅਨਹਦ ਵਜੈ ਬਾਜੇ, ਹਰ ਆਪ ਗਲ ਮੇਲਾਵੇ। ਤੁਸੀਂ ਪੁੱਤ ਪਾਈ ਪਰਿਵਾਰ ਮੇਰਾ, ਮਨ ਵੇਖੋ ਕਾ ਨਿਰਜਾਸ ਜੀਓ। ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਪਾਹ ਜੀਓ, ਸਤਿਗੁਰ ਪਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਰ ਨ ਪਾਇਆ। ਮਿਤ ਭੇਜੈ ਮਿਤ ਵਿਗਸੈ, ਜਿਸ ਮਿਤ ਕੀ ਪੈਜ ਪਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ, ਸਤਿਗੁਰੂ ਪ੍ਰਤੱਖ ਹੁੰਦੈ ਬਹਿ ਰਾਜ ਆਪ ਟਿਕਾਇਆ। ਸਭ ਸਿੱਖ ਬੰਧ ਪੁੱਤ ਭਾਈ, ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸਦੇਹੋ, ਹਰ ਹਰ ਕਥਾ ਪੜੇ ਪੁਰਾਣ ਜੀਓ, ਹਰ ਕਥਾ ਪੜੀਐ ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਗੁਰ ਪਾਵੇ, ਪਿੰਡ ਪਤਲ ਕਰਿਆ ਦੀਵਾ, ਫੁੱਲ ਹਰ ਸਰ ਪਾਵੇ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੈ ਗੁਰੂ ਆਪ ਰੱਖਿਆ, ਕੋਈ ਕਰ ਵਖੀਲੀ ਨਿਵੈ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰਹਿ ਪਾਣਾ ਦੀ ਵਡਿਆਈ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਪ ਜੋ ਸੋ ਦਿਨਸ ਹੈ। ਭਾਈ ਸੁੱਚਾ ਸਿੰਘ ਜੀ ਅਕਾਲ ਚਲਣਾ ਕਰ ਗਏ, ਪਰਿਵਾਰ ਪਾਸ ਉਹਨਾਂ ਦੇ ਸਪੁੱਤਰ ਭਾਈ ਹਰਪਾਲ ਸਿੰਘ ਜੀ, ਸਤਨਾਮ ਸਿੰਘ ਜੀ, ਸਪੁੱਤਰੀ ਕੁਲਵਿੰਦਰ ਕੌਰ ਅਤੇ ਇੰਦਰਵੀਰ ਸਿੰਘ, ਉਹਨਾਂ ਨੂੰ ਪਾਸ, ਸਾਰਿਆਂ ਪਾਸ ਬਹੁਤ ਬਹੁਤ ਅਫਸੋਸ ਆ। ਕਿਉਂਕਿ ਜਦੋਂ ਆਪਾਂ ਇਸ ਦੁਨੀਆਂ 'ਤੇ ਬੰਦਾ ਆਉਂਦਾ ਤਾਂ ਖੁਸ਼ੀਆਂ ਹੁੰਦੀਆਂ, ਜਦੋਂ ਜਾਂਦਾ ਤਾਂ ਉਹਦੇ ਵਿਯੋਗ 'ਚ ਆਪਾਂ ਸਾਰੇ ਇਕੱਠੇ ਹੁੰਦੇ ਹਾਂ ਅਤੇ ਮਹਾਰਾਜ ਬੁਰੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਵਾਹਿਗੁਰੂ ਸ਼ਾਂਤੀ ਬਖਸ਼ੇ, ਤਾਂ ਕਿ ਸੰਸਾਰ ਦਾ ਆਵਾਗਮਨ ਮਿਟ ਸਕੇ। ਅਤੇ ਮੈਂ ਹੁਣ ਬੇਨਤੀ ਕਰੂੰਗਾ ਭਾਈ ਬਲਵਿੰਦਰ ਸਿੰਘ ਲੋਕ ਹੋ ਕੇ ਆਉਣਾ, 15 ਕੁ ਮਿੰਟ ਲਈ ਕੀਰਤਨ ਕਰਨਗੇ, ਉਹਨਾਂ ਕੋਲ ਬਾਅਦ ਭਾਈ ਗੁਰਸੇਵਕ ਸਿੰਘ ਜੀ 15 ਕੁ ਮਿੰਟ ਕਥਾ ਨਾਲ ਹਾਰੇ ਭਾਲਣਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਆਪਾਂ ਜਦੋਂ ਦੁੱਖ ਦੇ ਵੇਲੇ ਇਕੱਠੇ ਹੁੰਦੇ ਹਾਂ ਦੁੱਖ ਘੱਟਦਾ ਆ, ਅਤੇ ਜਦੋਂ ਖੁਸ਼ੀ ਦੇ ਵੇਲੇ ਇਕੱਠੇ ਹੁੰਦੇ ਹਾਂ ਤਾਂ ਖੁਸ਼ੀ ਵੱਧਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਆਓ ਹੁਣ ਅਗਲਾ ਜੋ ਵੀ ਪ੍ਰੋਗਰਾਮ ਹੈ ਗੁਰੂ ਸਵਾਰੇ ਸੈਕਟਰੀ ਸਾਹਿਬਾਨ ਆਪ ਜੀ ਨੂੰ ਸਰਵਣ ਕਰਾਉਂਦੇ ਆ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਦੀਆਂ ਭਾਈ ਬਲਵਿੰਦਰ ਸਿੰਘ ਜੀ ਲੋਕੋ ਕਹਿਣਾ ਦੇ, ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦੇ ਨਾਲ ਜੋੜਿਆ। ਹੁਣ ਮੈਂ ਬੇਨਤੀ ਕਰੂੰਗਾ ਕਿ ਭਾਈ ਗੁਰਸੇਵਕ ਸਿੰਘ ਜੀ 15 ਕੁ ਮਿੰਟ ਲਈ ਕਥਾ ਨਾਲ ਹਾਜ਼ਰੀ ਭਰਨਗੇ, ਕਿਉਂਕਿ ਜਿੰਨਾ ਆਪਾਂ ਕਥਾ ਕੀਰਤਨ ਕਰਦੇ ਹਾਂ ਇਹ ਰੂਹ ਨੂੰ ਆਤਮਾ ਨੂੰ ਸਹਾਈ ਹੁੰਦਾ, ਤਾਂ ਕਿ ਮਹਾਰਾਜ ਜਿਹੜਾ ਜੀਵ ਆਤਮਾ ਦੀ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਕਰ ਦੇਖਿਓ ਜਗਤ ਮੈਂ, ਭੋ ਕਾਹੂ ਕੋ ਨਾਹੇ, ਨਾਨਕ ਤੇਰੇ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ ਰਹਾਓ।

ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਇਆ ਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਵਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਜੀਓ ਦਰਕਰ ਦੇ ਪੀਤਵਾਨ ਬਾਪੂ ਸੁੱਚਾ ਸਿੰਘ ਜੀ ਪਿਛਲੇ ਦਿਨੀ ਸਤਿਗੁਰੂ ਜੀਓ ਆਪ ਜੀ ਦੇ ਭਾਣੇ ਹੁਕਮ ਰਜ਼ਾ ਅਨੁਸਾਰ ਸਤਿਗੁਰੂ ਜੀਓ ਅਕਾਲ ਚਲਾਣਾ ਕਰ ਗਏ ਸਨ ਤਿਨ੍ਹਾਂ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਬੱਚੇ ਬੱਚੀਆਂ ਵੱਲੋਂ ਰਲ ਮਿਲ ਕੇ ਪਾਤਸ਼ਾਹ ਜੀਓ ਵਿਛੜੀ ਜੀਵਾਤਮਾ ਦੇ ਭਲੇ ਵਾਸਤੇ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸ੍ਰੀ ਸਹਿਜ ਪਾਠ ਜੀ ਦੀ ਪ੍ਰਾਰੰਭਤਾ ਹੋਈ ਆਪ ਜੀ ਦੀ ਕਿਰਪਾ ਦਿਆਲਤਾ ਸਦਕਾ ਸੰਪੂਰਨਤਾ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰ ਸ਼ਬਦ ਕਥਾ ਵਿਚਾਰ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਪਾਵਨ ਬਾਣੀ ਦਾ ਪਾਠ ਕਥਾ ਕੀਰਤਨ ਕਰਦਿਆਂ ਸਤਿਗੁਰੂ ਜੀਓ ਬੇਅੰਤ ਭੁੱਲਾਂ ਗਲਤੀਆਂ ਅੱਗੋਂ ਵਾਸਤੇ ਸੋਝੀ ਸੁਮਤ ਪ੍ਰਦਾਨ ਕਰਨੀ ਵਿਛੜੀ ਜੀਵਾਤਮਾ ਨੂੰ ਸਦੀਵੀ ਕਾਲ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਸਮੂਹ ਪਰਿਵਾਰ ਸਾਕ ਸੰਬੰਧੀ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦੀ ਬਲ ਬੋ ਸਮਰੱਥਾ ਪ੍ਰਦਾਨ ਕਰਨੀ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਰੁਮਾਲੇ ਬੇਅੰਤ ਮਾਇਆ ਭੇਟ ਕੀਤੀ ਪ੍ਰਵਾਨ ਕਰਨੀ ਪਾਵਨ ਦਰਬਾਰ ਵਿੱਚ ਸੇਵਕਾਂ ਵੱਲੋਂ ਤਿਆਵਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਦਾਰਾਈਆਂ ਸੰਗਤਾਂ ਸੇਵਕਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਭੇਟਾਵਾਂ ਪ੍ਰਵਾਨ ਕਰਨੀਆਂ ਕਿਰਪਾ ਕਰੋ ਸਤਿਗੁਰੂ ਜੀਓ ਦਾਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ
ਅਖਬਾਰ ਹੋਏ ਸਭ ਮਿਲਾਂਗੇ ਬਚੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਓਏ ਲੱਦ ਗਏ। ਤੂੰ ਅਜੈ ਨਾ ਪਤੀਣਿਓ ਹੈ ਕਬੀਰ, ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰ ਬਾਰ। ਜਿਉਂ ਬਨ ਫਲ ਪਾਕੇ ਭੋਏ ਗਿਰੈ ਬੋਰ ਨ ਲਾਗੈ ਡਾਰ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਲਵੇ ਏਕੈ

ਤਾਂ ਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਨਵਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ। ਗੁਣ ਨਿਧਾ

ਹੈ, ਪਰੋ ਅੱਜ ਕੇ ਕਾਲ ਦੇ ਮਹਾਂਵਾਕ ਅਨੁਸਾਰ ਜੋ ਵੀ ਜੀਵ ਸੰਸਾਰ ਵਿੱਚ ਆਇਆ ਹੈ, ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਅਤੇ ਪ੍ਰਕਿਰਤੀ ਦੇ ਨਿਯਮ ਦੇ ਅਨੁਸਾਰ ਇੱਥੇ ਸਦੀਵੀ ਕਾਲ ਕਿਸੇ ਨੇ ਵੀ ਰਹਿਣਾ ਨਹੀਂ ਹੈ। ਸੋ ਸਤਿਕਾਰਯੋਗ ਬਾਪੂ ਸੁੱਚਾ ਸਿੰਘ ਜੀ, ਜਿਤਨੀ ਕੁ ਸਤਿਗੁਰਾਂ ਨੇ ਤਿਨ੍ਹਾਂ ਨੂੰ ਸਵਾਸਾਂ ਰੂਪੋਂ ਜੀ ਬਖਸ਼ਿਸ਼ ਕੀਤੀ ਸੀ ਪਿਛਲੇ ਦਿਨੀ ਜੋ ਕਾਲ ਚਲਾਣਾ ਕਰ ਗਏ ਸਨ, ਸੋ ਤਿਨ੍ਹਾਂ ਦੇ ਨਿਮਿੱਤ ਸਮੁੱਚੇ ਸਮਾਗਮ ਹੋਏ ਹਨ। ਅੰਤਮ ਅਰਦਾਸ ਵਿੱਚ ਜਿੰਨੀਆਂ ਵੀ ਸੰਗਤਾਂ ਦੂਰ ਦੁਰਾਡਿਆਂ ਤੋਂ ਪਹੁੰਚ ਕੇ, ਜਿਨ੍ਹਾਂ ਨੇ ਵੀ ਸਮੁੱਚੇ ਪਰਿਵਾਰ ਦੇ ਨਾਲ ਹਰ ਪ੍ਰਕਾਰ ਰੂਪ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ, ਸਮੁੱਚੇ ਪਰਿਵਾਰ ਦੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਵੀਰ ਰਣਜੀਤ ਸਿੰਘ ਜੀ ਲੈਥਰੋਪ ਤਿਨ੍ਹਾਂ ਦੇ ਵੱਲੋਂ, ਦਾਸਰਿਆਂ ਦੇ ਵੱਲੋਂ, ਭਾਈ ਪਰਮਪ੍ਰੀਤ ਸਿੰਘ ਜੀ ਨਿੱਜਰ ਸਾਰਿਆਂ ਵੱਲੋਂ ਜੋ ਹੁਕਮ ਸੀ ਕਿ ਇਸ ਤਰ੍ਹਾਂ ਕਰਕੇ ਬਾਪੂ ਜੀ ਅਕਾਲ ਚਲਾਣਾ ਕਰ ਗਏ ਹਨ, ਸੋ ਤਿਨ੍ਹਾਂ ਦੇ ਨਿਮਿੱਤ ਸਮੁੱਚੇ ਸਮਾਗਮ ਕਰਾਉਣੇ ਹਨ। ਸੋ ਸਾਡਿਆਂ ਤੋਂ, ਦਾਸਰਿਆਂ ਤੋਂ ਸਮੁੱਚੇ ਸਮਾਗਮਾਂ ਵਿੱਚ ਇੱਥੋਂ ਦੇ ਸਮੂਹ ਸਟਾਫ ਵੱਲੋਂ, ਸਮੁੱਚੇ ਪ੍ਰਬੰਧਕਾਂ ਵੱਲੋਂ ਹਾਜ਼ਰੀਆਂ ਭਰਦਿਆਂ ਬੇਅੰਤ ਭੁੱਲਾਂ। ਗੁਰੂ ਸਾਹਿਬ ਜੀ ਬਖਸ਼ਣਯੋਗ ਹਨ, ਸੰਗਤ ਬਖਸ਼ਣਯੋਗ ਹੈ ਜੀ। ਗੁਰੂ ਸਾਹਿਬ ਜੀ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਸੇਵਕ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਜਿਨ੍ਹਾਂ ਨਹੀਂ ਛਕਿਆ ਸਭ ਨੇ ਛੱਕ ਕੇ ਜਾਣਾ ਜੀ। ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ।

ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਨੂੰ ਬੇਨਤੀ ਆ ਕਿ ਆਪਾਂ ਜਦੋਂ ਬਜ਼ੁਰਗ ਪੂਰੇ ਹੋ ਜਾਂਦੇ ਆ, ਉਹਦੇ ਵਿੱਚ ਆਪਾਂ ਵੱਡੇ ਸਪੁੱਤਰ ਨੂੰ ਪਗੜੀ ਦੀ ਰਸਮ ਕਰਦੇ ਹਾਂ। ਉਹ ਪਰਿਵਾਰ ਨੇ ਕਰਨੀ ਆ ਤਾਂ ਜ਼ਰੂਰ ਕਰੋ। ਅਤੇ ਚਲੋ ਜੇ ਨਹੀਂ ਪਰਿਵਾਰ ਤਾਂ ਸਾਰੇ ਸਾਰੇ ਠੀਕ ਆ, ਅਤੇ ਕੋਈ ਗੱਲ ਨਹੀਂ ਜੇ ਤਾਂ ਤੁਹਾਡਾ ਖਿਆਲ ਆ ਕਿ। ਪਰ ਉਹ ਹੁੰਦਾ ਵੀ ਹੁਣ ਪਰ ਜਮ੍ਹਾਂ ਦੇ ਥੈਂ ਵੱਡਾ ਸਪੁੱਤਰ ਪਰਿਵਾਰ ਦੀਆਂ ਉਹਨੇ ਜ਼ਿੰਮੇਵਾਰੀਆਂ ਉਹ ਨਿਭਾਉਣਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਹਾਂ ਤਾਂ ਇਹਦੇ ਵਿੱਚ ਵਿਚਾਰ ਆਉਂਦੀ ਆ ਕਿ ਇੱਕ ਦਿਨ ਆਪਾਂ ਸਭ ਨੇ ਚਲੇ ਜਾਣਾ, ਅਤੇ ਜੇ ਆਤਮਾ ਜਿਹੜੀ ਆ ਉਹ ਪਸੀਜਦੀ ਆ, ਅਤੇ ਸਾਨੂੰ ਆਪਣਾ ਮਰਨਾ ਚੇਤੇ ਆਉਂਦਾ। ਇਹ ਪਿੱਛੇ ਗੁਰੂ ਸਾਹਿਬ ਨੇ, ਸਾਡੇ ਗੁਰੂਆਂ ਨੇ ਵੀ ਸਾਨੂੰ ਉਪਦੇਸ਼ ਦਿੱਤਾ ਕਿ ਜਿੰਨਾ ਆਤਮਾ ਪਰਮਾਤਮਾ ਦੇ ਨਜ਼ਦੀਕ ਰਹੂਗੀ ਉਨਾ ਹੀ ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉਂ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨਿਓ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਜੇ ਕਹਿ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮੁਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਹਿਣੈ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮੁਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋਹੋਆ ਨਾ ਕੋਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰਪਾਸ
ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤਿਉ ਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੇ ਸਹਿ ਕੋ ਸਾ ਤਿਸ ਪਾਸ਼ੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਿਆ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵਹੁ ਸੰਤੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ

तन मन थी वह हरिया। वाहिगुरु जी का खालसा, वाहिगुरु जी की फतेह।

ਜੀ ਜਿਹੜਾ ਅਗਨ ਬਰਾਬਰ ਤਪੈ ਇਤਰ ਵਗੈ ਕਤੀ ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਸਤਨਾਮ। ਸ਼੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਹਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ। ਤਤਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀ ਅਣ ਦੇਖੇਗਾ ਦੇਵਣੇ ਹਾਰ। ਤੇਰੇ ਦਾਨੇ ਕੀਮਤ ਨਾ ਪਵੇ ਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਸਿਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਘਰ ਕਰੇ।

ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸ਼ਰਨ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਬਾਂਝੀ ਨਾ ਰਵੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਇਕਾਂ ਤੱਕ ਖਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਇਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਦਿਖਾ ਰਹੇ ਉਹਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ

ਬੇਨੰਤੀ ਸੁਣ ਪ੍ਰਭ ਮੇਰੇ ਆਪਣੇ ਚਿਹਰੇ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੁਕਹੁ ਢਲ ਗੁਰ ਸੇਵੀਐ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਜਾ ਕੇ ਦਰਸ਼ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵਜਲ ਤਾਰੇ ਜਾ ਕੇ ਦਰਸ਼ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨ ਹੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ ਜਾ ਕੀ ਧੀਰਕ ਇਸ ਮਨੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਜਾ ਕੈ ਦਰਸ਼ ਪਾਪ ਕੋਟ ਉਤਾਰੇ ਭੇਟ ਦਸਾਂ

ਬੱਚੇ ਸੀ ਉਹਨੂੰ ਪਾਗਲ ਬਣ ਕੇ ਘੁੰਮਣੇ ਹਾਰ ਖਾਲ ਹੀਨ ਗਲਾਸ ਵਿੱਚ ਤੋਂ ਕਾਲ ਬਖੜੀ ਧਰਮ ਧਾਮ ਸਭ ਮੇਰਾ ਤੇ ਪੂਜਾ ਲੱਖ ਕੇ ਸੰਗਰਾ ਬੰਦਨ ਮੈਂ ਜਾ ਕੇ ਜਦ ਬਦਰ ਨਾਮ ਵਰਗੇ ਬੰਦੇ ਨਿਸ਼ਟ ਨੇ ਮੇਰੇ ਦਾਏ ਕਾਮ ਆਪ ਰੂਪ ਅਮੀਰ ਕਾਨ ਉਸ ਦੇ ਪ੍ਰਖ ਅਦੂਤ ਗਰਭ ਗੰਜਨ ਸਰਪੰਜ ਨਾਦ ਰੂਪ ਸੂਤ ਅੰਗਹੀਨ ਭੰਗ ਨਾਦ ਮੇਰੇ ਪ੍ਰਖ ਪਾਰ ਸਭ ਲਾਇਕ ਸਭ ਕਾਇਕ ਸਰਬ ਪਾ ਸਰਬੰਤਾ ਸਰਬੰਤਾ ਸਰਬੈ ਪੇਖ ਸਰਬ ਸ਼ਸਤਰ ਨ ਜਾਣੇ ਜੇ ਰੂਪ ਰੰਗ ਰੇਖ ਪਰ ਮੇਰੇ ਕਾਮ ਜਾ ਕੇ ਮੇਰੇ ਭਗਤ ਨੇ ਕੋਸ਼ ਪ੍ਰਾਣ ਸ਼ਸਤਰ ਨਾ ਹੋਏ ਚਿੱਤ ਮਤ ਪਾਰ ਸ਼ੰਕ ਪ੍ਰਸਾਦ ਗੁਣ ਗੁਣ ਉਧਾਰ ਮਹਿਮਾ ਪਾਰ ਅਸਨ ਭੰਗ ਉਪਮਾ ਨਾਂਗਣ ਗੋਬਰ ਖਾ ਨਿੰਦਰ ਨਾਸ ਜਨ ਬਾਸ਼ਨ ਸ਼ਾਰਾ ਜਾ ਰਹੇ ਪਰਨ ਪਾਂਦੇ ਗਾਂਦੇ ਉਪਮਾ ਮਹਾਨ ਇੰਦਰਾ ਨਿੰਦਰ ਬਲਨ ਵਰਨ ਕਰਨ ਕਲਨ ਕਰ ਅਨਭੂਤ ਅੰਗ ਅਪੰਗਤ ਮਿਲ ਪਾਰ ਗੁਣ ਗੁਣ ਉਧਾਰ ਮੋਹਨ ਪ੍ਰਣਾਮ ਨਿਰਕੰਨੇ ਕਾਮ ਮਦਦ ਪਰਜਨ ਵੇਦ ਖੰਡ ਦਿਸੇ ਕਰਨ ਦਿਸੇ ਪਰਮ ਸਰਬ ਪ੍ਰਣਾ ਡੇਂਡ ਬਾਂਡੇ ਜਾਤੀ ਛੰਦ ਤੋ ਪ੍ਰਸਾਦ ਗੋਬਿੰਦੇ ਮੁਖੰਦੇ ਉਦਾਰੇ ਪਾਰੇ ਹਰਿ ਅੰਕਰਿ ਇੰਦਰ ਨਾਮੇ ਕਾਮ ਵਿਪਿਯੰਗ ਬਿਆਸ਼ਨ ਜਿਤ ਜਗਰ ਕਰਤਾ ਜਿਤ ਜਗਰ ਹਰਤਾ ਜਿਤ ਜਗਰ ਦਾਨੀ ਜਿਤ ਜਗਰ ਜਾਨੀ ਜਿਤ ਜਗਰ ਵਰਤੀ ਜਿਤ ਜਗਰ ਵਰਤੀ ਜਿਤ ਜਗਰ ਪਾਲੀ ਜਿਤ ਜਗਰ ਪਾਲੀ ਜਿਤ ਜਗਰ ਵਾਸੀ ਜਿਤ ਜਗਰ ਵਾਸੀ ਜਿਤ ਜਗਰ ਮਾਨੇ ਜਿਤ ਜਗਰ ਦਾਨੇ ਜਾਤੀ ਸ਼ਾਂਦਨ ਸਤਰ ਨ ਮਿੱਤਰਨ ਪਰਮਨ ਪਿੱਤਰ ਨ ਕਰਮ ਨ ਕਾਇ ਜਨ ਮਨ ਜਾਏ ਨ ਚਿੱਤਰ ਹੈ ਨ ਮਿੱਤਰ ਪਰਿਆ ਪਵਿੱਤਰ ਪ੍ਰਤੀਸ ਦਿਸ ਦ੍ਰਿਸ ਗਈ ਸਹਿ ਭਗਤੀ ਛੰਦੋ ਪ੍ਰਸਾਦ ਪ੍ਰਤੀ ਗਿਆ ਜੇ ਦੇਸ ਹੈ ਕਿ ਆਪਣੀ ਪੇਸ ਹੈ ਕਿ ਅਗੰਜ ਪਰਮ ਹੈ ਕਿ ਆਪਣੇ ਪਰਮ ਹੈ ਕਿ ਅਰਥ ਕੇ ਲੋਕ ਹੈ ਕਿ ਉਹਦੇ ਸੁੱਖ ਹੈ ਕਿ ਵਿਭੂਤ ਕਰਨ ਹੈ ਕਿ ਰਾਜਨ ਪ੍ਰਭਾ ਹੈ ਕਿ ਧਰਮ ਤੁਜਾ ਹੈ ਕਿ ਸ਼ੋਕ ਪਰਮ ਹੈ ਕਿ ਜਪਨ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਗਿਆਨ ਪੂਰਨ ਉਪਾ ਦਿਆਤ ਦੇਵ ਹੈ ਕਿ ਆਪੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕਰ ਹੀ ਮੈਂ ਰਿਹਾ ਕਹਿ ਕਿ ਬਾਗ ਵੈਬ ਹੈ ਕਿ ਗੈਵਲ ਵੈਬ ਹੈ ਕਿ ਅਵਲ ਗੁਨਾਹ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਪ੍ਰਤੀ ਗੁਰੂ ਜੀ ਦੇ ਅੰਦਰ ਹੈ ਕਿ ਰਾਜ ਕਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੋ ਕਲੀਮ ਹੈ ਕਿ ਸਭ ਤੋਂ ਗਲੀ ਹੈ ਕਿ ਸਭ ਤੋਂ ਮਾਨੇ ਹੈ ਸਭ ਦਾਨ ਹੈ ਹਰਿ ਗੁਣ ਹੈ ਪੂਰਨ ਹੈ ਦੇਸ ਹੈ ਵਿਆਪੀਸ ਹੈ ਕਿ ਸਰਬਤ ਰਾਜ ਹੈ ਕਿ ਸਤਰ ਸਾਜ ਹੈ ਕਿ ਸਤਰ ਦਿਨ ਹੈ ਕਿ ਸਤਰ ਲੀਨ ਹੈ ਕਿ ਸਤਰ ਜਾਹੋ ਕਿ ਸਤਰ ਪਾਹੋ ਕਿ ਸਤਰ ਦੇਸ ਹੈ ਵਿਆਪੀਸ ਹੈ ਕਿ ਸਤਰ ਕਾਲ ਹੈ ਕਿ ਸਤਰ ਪਾਲ ਹੈ ਕਿ ਸਤਰ ਹੰਤਾ ਕਿ ਸਤਰ ਗੰਤਾ ਕਿ ਸਰਬਤਰ ਪੇਖੀ ਹੈ ਸਤਰ ਪੇਖੀ ਕਿ ਸਤਰ ਕਾਜ ਹੈ ਕਿ ਸਤਰ ਰਾਜ ਹੈ ਕਿ ਸਤਰ ਸੁਖ ਹੈ ਕਿ ਸਤਰ ਭੁੱਖ ਹੈ ਕਿ ਸਤਰ ਆਣ ਹੈ ਕਿ ਸਤਰ ਪ੍ਰਾਣ ਹੈ ਕਿ ਸਤਰ ਦੇਸ ਹੈ ਵਿਆਪੀਸ ਹੈ ਕਿ ਸਤਰ ਮਾਨ ਹੈ ਕਿ ਸਤਰ ਪ੍ਰਧਾਨ ਹੈ ਕਿ ਸਤਰ ਵਿਆਪੀ ਹੈ ਕਿ ਸਤਰ ਥਾਪੀ ਹੈ ਕਿ ਸਤਰ ਪਾਨ ਹੈ ਕਿ ਸਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਤਰ ਚੰਦਰ ਹੈ ਕਿ ਸਰਬ ਕਰੀਮ ਹੈ ਕਿ ਪ੍ਰਵੀਮ ਹੈ ਕਿ ਅਖਲਾਮ ਹੈ ਕਿ ਅਖਲਾਮ ਹੈ ਕਿ ਸਰਬ ਜੀ ਖਾਮਦ ਹੈ ਤੁਮੀ ਜੋ ਤੁਮਾ ਮੇਰੇ ਜੀ ਨਦਾਨ ਹੈ ਜੀ ਫਿਰ ਜੀ ਮਿਲ ਜਾ ਕਿ ਯਕੀਨ ਹੈ ਨਹੀਂ ਪੁੱਤਰਾਂ ਮੈਂ ਫਿਰ ਜਾ ਬ੍ਰਹਮ ਜੀ ਨੂੰ ਆ ਜਾਣ ਮੁਖ ਰਾਜ ਮਤ ਸਰੂਪ ਹੈ ਤ੍ਰਿਮੰਗ ਭੂਤ ਹੈ ਭਰਪੂਰ ਪ੍ਰਭਾ ਹੈ ਸਰੂਪ ਸਦਾ ਹੈ ਸਦਾ ਹੈ ਮੇਰੀ ਪ੍ਰਾਪਤ ਜੀ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦਾ ਬ੍ਰਹਮ ਕਾਮ ਮੇਰੇ ਬਹੁਤ ਸਰੂਪ ਹੈ ਬਾਦ ਹੈ ਨੇਕ ਭਗਵਾਨ ਰੂਪ ਹੈ ਨਾ ਸਰੂਪ ਹੈ ਨੰਗੀ ਨਾਮੀ ਕਿਰਪਾ ਮੇਰੀ ਕਿਰਪਾ ਮੈਂ ਨਿਰਭੰਗੀ ਸਰੂਪ ਹੈ ਨਿਰਭੰਗੀ ਰੂਪ ਹੈ ਨਾ ਪੁੱਤਰਨ ਪੁੱਤਰਨ ਸਤਰਨ ਮਿੱਤਰਨ ਦਾਤਨ ਮਾਤਨ ਜਾਤਨ ਪਰਤਨ ਸ੍ਰੀ ਗਰਮ ਤੁਮੀ ਕਸਦੈ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਛੰਦ ਪ੍ਰਸਾਦ ਭੰਗ ਹੈ ਨੰਗ ਹੈ ਪੀਖ ਹੈ ਲੀਖ ਹੈ ਪਰਮ ਕਰਮ ਨਾਦ ਜੁਗਾਦ ਹੈ ਜੈ ਹੈ ਬੈ ਭੂਤ ਹੈ ਭੂਤ ਹੈ ਨਾਸ ਹੈ ਦਾਸ ਹੈ ਤੰਤ ਹੈ ਬੰਦ ਹੈ ਭਗਤ ਹੈ ਭਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਸ਼ਿੰਤਾ ਸੰਗਤਾ ਲਿਖ ਲਿਖ ਲਿਖ ਪੀਖ ਉਡੋ ਹੈ ਗਾ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਰਭੰਗੀ ਨ ਦਾਤਨ ਮਾਤਨ ਜਾਤਨ ਪਾਤਨ ਸਾਖ ਮਸਤੀ ਗਰਮ ਤੋਂ ਵੀ ਕਸਦੈ ਪ੍ਰਭਾ ਹੈ ਜੈ ਹੈ ਜਾ ਭਗਤੀ ਛੰਦ ਪ੍ਰਸਾਦ ਕੇ ਜਾ ਹਰ ਜੋਗ ਦੇ ਕੇ ਹਾਜ਼ਰ ਵਜੂਦ ਹੈ ਮੇਸਾ ਸਲਾਮ ਹੈ ਸਵਾ ਸਭ ਕਲਾਮ ਹੈ ਕਿਸੇ ਬਿਮਾਰ ਹੈ ਕਿਸੇ ਵਿੱਚ ਰਾਵ ਕਿ ਕਾਮਲ ਕਰੀਮ ਹੈ ਗਰਾਜ ਕਰੀਮ ਹੈ ਗੁਰੂ ਜੀ ਹਿੰਦ ਹੈ ਗਰਾਜ ਗੁਰ ਹਿੰਦ ਹੈ ਕਿ ਮੁਖਾਲ ਹੈ ਗੁਰੂ ਬਿਮਾਰ ਹੈ ਗੁਰੂ ਮੁਖਰਾਜ ਹੈ ਗੁਰੂ ਬਨਵਾਜ ਹੈ ਹਰੀ ਫਸ ਕੰਨ ਹੈ ਰਸ ਫਿਕੰਨ ਹੈ ਕਲੰਕ ਪ੍ਰਨਾਸ ਹੈ ਸਮਸਤ ਨਿਵਾਸ ਹੈ ਜੈ ਕਰੀਮ ਸਵਸਤ ਜਗਵਾ ਹੈ ਕਿ ਸਹਿਬ ਕਿਰਾ ਹੈ ਰਕਮ ਪ੍ਰਣਾਸ ਹੈ ਬਸਤ ਨਿਵਾਸ ਹੈ ਕਿ ਸਰਬ ਗਵਾਨਾ ਵਿੱਚ ਸਰਵਾਨ ਮਾਮਤ ਕੀ ਹੈ ਸਵਸਤ ਜੀ ਹੈ ਪਰਮ ਪਰ ਜੀ ਹੈ ਸਵਸਤ ਜੀ ਸਾਡੇ ਸਾਡੀ ਖੰਡੀ ਸਰਬੇ ਦਾ ਜੀ ਨੇ ਜਮਾਨ ਨੂੰ ਪਰਵਾਹ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿ ਮੇਤੋ ਸੁਭਾਸ ਹੈ ਕਿ ਜੋ ਸਰੂਪ ਹੈ ਕਿ ਮੇਤੋ ਵਿਭੂਤ ਹੈ ਕਿ ਮੇਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਕਿ ਮੇਤੋ ਭੰਗ ਅੰਮ੍ਰਿਤ ਪਾਰ ਜਾਂਦਾ ਪ੍ਰਸਾਦ
ओम देश्वर है परमेश्वर है कृता कृता मृता मृता विपकृता जपदापन है जपजापन है कलंकृत है सर्वा करता है कर्ता करें परमात्म है सर्वात्मात्म नमो सूर सूर जन्म चंद्र चंद्र राज राज नमो नमो अंधकार नमो ते तेजर वृंद वृंद परासंताम संशांत रूपे नमो योग योग नमो ज्ञान मंत्र ध्यान ध्यान नमो चरित्र ज्ञान कोई कोई अनादम भूते कलम कारु चैले पै वै जूलो नास पास बंद पंज लख अकाल दयाल लेख वेख नाम काम गाढ़ा न तब मते जाने सब मेर मेर रूपे सहस्त्र प्रणामी सहस्त्र प्रणासी अगंज अनामी सहस्त्र निवासी नृपम सच्चिदानंद जय भूते जय गुणि में हरि ओम हरि ओम हरि ओम हरि ओम जय जय हरि हरि भूते लोक आलम परम श्री आलम रूप सदा रंग संग तो प्रसाद वही पार्षद है श्रावक शुद्ध समूह सदा अंत देख लो कर जो जी के सुपुर सुराग दिन सुध सदा दुख संत समूह नेक मति के सारे ही देश को देख लो उनको पूर्ण लिख दान श्री भगवान की भाई कृपा हम थे एक रति उन एक रति के माध्यम बताऊं जरे जर संग अनुप था सरंग सवारे कोट तरंग कुरंग से पूरे पौन के गौन को जात ने मारे कारी को जान के पूपली विद न्याव दसीस न जात बिचारे इत्ते पै तो खां के पूप दंत बनांगे पाए बदारे जीत फ्रेसव दे दशान को बाए टोल मर्दंग नंगारे गुंजत गूढ़ गुजान के सुंदर हैं सदै राजे आरे पूत पे भगवान के पूत कौन गनी जात बिचारे श्री पद रिपवन पजे बिनंत कुंद के दाम सदारे तीर्थ नाह दया दम दास सुसंद मने मने को सीखे वेद पुराण के देव पुराण जमीन जमान सुभान के वेखे पौन आहार श्री भगवान पजे बोधे एक दिवन एक न लेखे शुद्ध सिपा हदरंत दवा सो सास न दुर्जान दलेंगे पार गुमान परे मन में कर पर्वत पंख लन हलेंगे तोर अरीम रो मस्त मत मत मन मान बलेंगे श्री पास श्री भगवान पार गुमान परे मन कर पर्वत पंख लन हलेंगे तोर अरीम रो मस्त मत मत श्री भगवान के भवन त्याग जहान दान चलेंगे ਹੀਰ ਪਾਰ ਵੜੇ ਬਰਿਆਰ ਵਿਚਾਰ ਸਾਰ ਕਰ ਬਝਈਆ ਤੋਰ ਦੇਸ਼ ਮਲਿੰਦ ਮਵਾਸਨ ਮਤ ਗਜਨ ਕੇ ਮਨ ਮੜੀਆ ਗੜ ਗੜਾਂ ਕੋ ਤੋਰ ਨਿਹਾਰ ਸੋ ਬਤਨ ਹੀ ਜਗ ਜਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਹੁਨਿੰਦ ਸਾਚਰ ਪੂਤ ਪੇਕ ਪੰਜ ਪੈਂਗ ਜੀਵ ਜਿਥੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਤ ਪੈਂਗ ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਵੋ ਪੁੰਜ ਖਪੈਂਗੇ ਸਾਹ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਾਹ ਲੋਕ ਛਪੈਂਗੇ ਮਾਨਵ ਇੰਦਰ ਇੰਦਰਾਦਰ ਲੋਕ ਕੋ ਰਾਜ ਕਰੇਂਗੇ ਕੋਸ਼ ਨਾਨਕ ਜਾਤ ਕਦਾਨ ਇੱਕ ਸੰਪਰ ਸਾਜ ਭਰੇਂਗੇ ਬ੍ਰਹਮ ਹਿਸਰ ਬਿਸਨ ਸਜੀ ਬਤ ਵਹਾਂ ਵਿਹੋ ਜੋ ਦੋ ਲੋਚਨ ਮੂੰਦ ਕਾ ਬੈਠ ਵਕ ਧਿਆਨ ਲਗਾ ਨਾਥ ਫਿਰ ਲਈ ਸਾਧ ਮੇ ਲੋਕ ਪਰ ਲੋਕ ਮੈਂ ਵਾਸ ਕੀ ਵਖੀ ਆਨ ਸਬਰ ਕੈ ਸਬਰ ਕੈ ਸਾਚ ਕੋ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਾਹੂੰ ਮੈਂ ਪਾਹਨ ਪੂਜਦਾ ਰਿਓ ਸਿਰ ਕਾਹੂੰ ਲੈ ਲੰਗਰ ਟਕਾਇਓ ਕਾਹੂੰ ਲੱਕ ਰੋਜ ਦਿਸ਼ਾ ਮੈਂ ਕਾਹੂੰ ਪਛਾ ਕੋ ਸੀਸ ਨਵਾਇਓ ਕੋ ਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ
साहिब संत सहाय प्यारे दीन बंधु सुनके हंता तुम बड़ी अंतर काल पाए ब्रह्म पुत्र काल पाए कर बस सगल काल का ज्ञात मासा जवन काल जोगी सिद्धि हुए।

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਦਾ ਬੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਿਆ ਕਛੂ ਨਾ ਜਾਣੀ, ਜਿਤ ਜਨ ਕਹਾ ਫਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ।

0: ਨਾਨਕ ਗੁਰਮੁਖ ਜਾਣੀਐ ਜਗ ਵਾਪਰੀ ਪ੍ਰਗਾਸ ਪੌੜੀ।
1: ਨਾਨਕ ਜੀ ਉਪਾਇ ਕਾ ਲਿਖਣਾ ਵਾ ਤਰਮ ਬਹਾਲਿਆ ਤੇ ਸੱਚੀ ਸੱਚ ਨਹੀਂ ਫੜੇ।

ਸਮਾਧ ਨਾਦ ਸਮਾਧ ਵੇਦ ਸਮਾਧ ਜੀਵ ਸਮਾਧ ਭੇਦ ਸਮਾਧ ਰੂਪ ਸਮਾਧ ਰੰਗ ਸਮਾਧ ਨਗ ਫਿਰਹ ਜੰਤ ਸਮਾਧ ਕੁੰਡ ਸਮਾਧ ਪਾਣੀ ਸਮਾਧ ਅਗਨੀ ਖੇਡੇ ਵਿਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ।

0: ਸਾਰ ਗਿਆਨ ਨਾ ਗੱਲੇ ਢੂੰਡੀਏ ਕਥਨਾ ਖਰੜਾ ਸਾ ਕਰਮ ਮਿਲੈ ਤਾ ਪਾਈਏ ਹੋਰ ਹਕਮਤ ਖੁਮਖਵਾਰ ਪੌੜੀ
1: ਨਦਰ ਕਰੇ ਜੀ ਆਪਣੀ ਨੰਦ ਦੀ ਸਤਿਗੁਰ ਪਾਇਆ ਜੀ ਬੁੱਧ ਜਨਮ ਪ੍ਰਮੇ

0: ਨਾਨਕ ਛੋਡੀ ਤਿਨ ਪਾਏ, ਨਾਨਕ ਕੀ ਬਾਰੀ ਔਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਿਰ ਜਾਏ,
1: ਸੋ ਕਰੇ ਜਿਤ ਸਿਰ ਜਾਏ ਸ਼ੁੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਤੇ ਅੰਤਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰੇ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰੇ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਏ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤਿਆ ਚਿੱਤਿਆ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤੀ ਉੱਚੀ ਮਤ ਪਾਤ ਦਾ ਰਾਖਾ ਹੈ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾ ਪਾ ਸਰਦਾਸ ਬੇਨਤੀ ਚੌਧਰੀ ਹੈ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪੰਜ ਬਾਣੇ ਜੀ ਦੇ ਨਿਤਨੇਮ ਉਪਰੰਤ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸੱਚੇ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਲੈਣੀਆਂ ਗਾਹਾਂ ਤੋਂ ਸੋਝੀ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਦਾ ਭਾਵ ਦਾਰਾ ਸੰਗਤ ਦੇ ਹਿਰਦਿਆਂ ਦੇ ਵਿਸਾਉਣਾ ਸਮੂਹ ਸੰਗਤ ਦੀ ਹਾਜ਼ਰੀ ਤਿਲਫੁਲ ਪਟਾਵਾਂ ਦਰ ਤੇ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਜੀ ਕੀ ਦੇਖ ਸੱਜ ਕੇ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ, ਸਤਿਨਾਮ ਵਾਹਿ।